0: ਤਰੀਕਾ ਜਾਣਾਂਗਾ। ਸਭ ਤੋਂ ਪਹਿਲਾਂ ਬਾਤ ਕਰਾਂ ਥ੍ਰਿਪਸ ਕੀਟ ਕੀ। ਕਿਸਾਨ ਭਾਈ ਹੁਣ ਸਬਜ਼ੀ ਫਸਲ ਕਾ ਖਰਾਬ ਕਰਨਾ ਮ ਥ੍ਰਿਪਸ ਕੀਟ ਛੇ, ਜੋ ਕਿ ਬਹੁਤ ਸੂਕਸ਼ਮ ਰਸ ਚੂਸ਼ਕ ਕੀਟ ਹੋਜ। ਆਮ ਤੌਰ ਪਰ ਇਹ ਦੂਰ ਸੀ ਦਿਖਾਈ ਨਹੀਂ ਦੇਜ, ਪਰ ਜਬ ਪੌਦਾ ਕੀ ਪੱਤੀ ਨ ਮੁੰਨ ਲੱਗੀ ਜਾਏ ਤੋ ਸਮਝੀ ਸਕਾਂ ਕਿ ਇਹ ਮ ਥ੍ਰਿਪਸ ਕੀਟ ਕੋ ਪ੍ਰਕੋਪ ਹੋਇਲ ਛੇ। ਇਹ ਕੀਟ ਬਹੁਤ ਜਲਦੀ ਆਪਣੀ ਜਨਸੰਖਿਆ ਬੜਾਈ ਲੇਜ ਔਰ ਉਹ ਪੱਤੀ ਚੂਸੀ ਖਾ ਉਨ ਇਕੱਠੋ ਕਰਨੂ ਸ਼ੁਰੂ ਕਰੀ ਦੇਜ, ਜੇਕਾਸੀ ਸਬਜ਼ੀ ਫਸਲ ਪਰ ਇੱਕੋ ਬਹੁਤ ਨਕਾਰਾਤਮਕ ਪ੍ਰਭਾਵ ਪੜਜ। ਅਸੋ ਤੋ ਇਹ ਸਭੀ ਸਬਜ਼ੀ ਫਸਲ ਮ ਲਗਜ, ਪਰ ਮੁੱਖ ਰੂਪ ਸੀ ਬੈਂਗਨ, ਮਿਰਚੀ ਔਰ ਭਿੰਡੀ ਫਸਲ ਮ ਇੱਕੋ ਪ੍ਰਕੋਪ ਦੇਖਣ ਮ ਆਵਜ। ਕਿਸਾਨ ਭਾਈ ਹੁਣ ਥ੍ਰਿਪਸ ਸੀ ਸਬਜ਼ੀ ਫਸਲ ਕ ਬਚਾਉਣਾ ਕਲੇਣ ਪ੍ਰੋਫੇਨੋਫਾਸ, ਰਿਜੈਂਟ ਨ ਡੇਲੀਕੇਟ ਇਨ ਦਵਾਨੋ ਕੋ ਛਿੜਕਾਓ ਹਰ 7 ਦਿਨ ਕਾ ਅੰਦਰ ਕਰੀ ਕ ਨਿਰੀਕਸ਼ਣ ਕਰਾਂ ਕਿ ਇਹ ਕੀਟ ਨਸ਼ਟ ਹੋਇਆ ਕਿ ਨਹੀਂ। ਕਿਸਾਨ ਭਾਈ ਹੁਣ ਗਰਮੀ ਕੀ ਸਬਜ਼ੀ ਫਸਲ ਕਾ ਪ੍ਰਭਾਵਿਤ ਕਰਨ ਵਾਲੋ ਅਗਲੋ ਕੀਟ ਮਾਈਟ ਯਾਨੀ ਕਿ ਮਕੜੀ ਛੇ। ਇਹੋ ਪ੍ਰਭਾਵ ਗਰਮ ਔਰ ਸੁੱਖਾ ਤਾਪਮਾਨ ਮ ਸਬਸੀ ਜ਼ਿਆਦਾ ਹੋ। ਇਹ ਬਹੁਤ ਜਲਦੀ ਫੈਲਜ ਔਰ ਏਕੀ ਜਨਸੰਖਿਆ ਪੱਤਾ ਨਾ ਕਪੀ ਛ ਨਸ ਕਾ ਆਸ ਪਾਸ ਰਜ। ਇਹ ਮਕੜੀ 3 ਪ੍ਰਕਾਰ ਕੀ ਹੋਜ, ਸਫੇਦ, ਪੀਲੀ ਔਰ ਲਾਲ। ਸਫੇਦ ਨ ਪੀਲੀ ਮਕੜੀ ਹਮ ਖੁਲੀ ਆਂਖ ਸੀ ਨਹੀਂ ਦੇਖੀ ਸਕਤਾ, ਏਕਾ ਲੈਣ ਹਮਕਾ ਦੂਰਬੀਨ ਕੀ ਆਵਸ਼ਕਤਾ ਰਜ, ਯਾ ਏਕਾ ਲਕਸ਼ਣ ਕਾ ਆਧਾਰ ਪਰ ਹਮ ਇੱਕ ਪਹਿਚਾਣੀ ਸਕਣ। ਸਫੇਦ ਔਰ ਪੀਲੀ ਮਕੜੀ ਕੋ ਪ੍ਰਭਾਵ ਮਿਰਚੀ ਪਰ ਹੋਜ, ਜਬਕਿ ਲਾਲ ਮਕੜੀ ਅਨ੍ਯ ਫਸਲ ਨਾ ਕਭੀ ਪ੍ਰਭਾਵਿਤ ਕਰਜ। ਸਬਜ਼ੀ ਫਸਲ ਕਾ ਪੱਤਾ ਨਾ ਕ ਪਲਟੀ ਕਾ ਦੇਖਣਾ ਪਰ ਨਸ ਕਾ ਪਾਸ ਲਾਲ ਮਕੜੀ ਕੀ ਜਨਸੰਖਿਆ ਕੋ ਪ੍ਰਕੋਪ ਦਿਖਾਈ ਦੇ। ਇਹ ਬਹੁਤ ਨੁਕਸਾਨਦਾਇਕ ਕੀਟ ਹੋਜ, ਜੋ ਕਿ ਸਬਜ਼ੀ ਫਸਲ ਕੋ ਰਸ ਚੂਸੀ ਕ ਸਬਜ਼ੀ ਕੀ ਬੜਵਾਰ ਕਾ ਰੋਕੀ ਦੇਜ। ਏਕਾ ਲਕਸ਼ਣ ਕੀ ਬਾਤ ਕਰਾਂ ਤੋ ਸਬਜ਼ੀ ਫਸਲ ਕੀ ਪੱਤੀ ਨੀਚੇ ਕੀ ਤਰਫ ਮੁੜਤੀ ਦਿਖਾਈ ਦੇਜ। ਮਕੜੀ ਕੀਟ ਕਾ ਨਿਯੰਤਰਣ ਕਾ ਲੇਣ ਮਕੜੀ ਨਾਸ਼ਕ ਸਲਫਰ, ਮਜਿਸਟਰ ਨ ਓਵੇਰਾਲ ਦਵਾ ਛੇ। ਯਹਾਂ ਇਨੀ ਬਾਤ ਕੋ ਧਿਆਨ ਦੇਣੂ ਜ਼ਰੂਰੀ ਛੇ ਕਿ ਇਨੀ ਦਵਾ ਨਸੀ ਬੜੀ ਮਕੜੀ ਪਰ ਨਿਯੰਤਰਣ ਹੋਜ, ਪਰ ਜੋ ਬੱਚਾ ਹੋਜ ਵੋ ਜ਼ਿੰਦਾ ਰਹੀ ਜਾਏ। ਏਕਾ ਲੈਣ 7 ਦਿਨ ਬਾਅਦ ਫਿਰ ਇਨੀ ਦਵਾ ਨਾ ਕੋ ਛਿੜਕਾਓ ਕਰਨੂ ਚਾਹੀਜੇ, ਤਾਕਿ ਇਹ ਵੀ ਨਸ਼ਟ ਹੋ ਜਾਏ। ਇਨੀ ਦਵਾ ਕਾ ਛਿੜਕਾਓ ਕਰਨ ਜ਼ਿਆਦਾ ਪਾਣੀ ਕੀ ਆਵਸ਼ਕਤਾ ਹੋਜ, ਤਾਕਿ ਪੌਦੋ ਪੂਰੀ ਤਰ੍ਹਾਂ ਸੀ ਗਿਲੋ ਹੋ ਜਾਏ। ਕਿਸਾਨ ਭਾਈ ਹੁਣ ਸਬਜ਼ੀ ਫਸਲ ਕਾ ਨੁਕਸਾਨ ਪਹੁੰਚਾਉਣ ਵਾਲੋ ਅਗਲੋ ਕੀਟ ਛੇ ਹਰੋ ਮੱਛਰ। ਇਹ ਵੀ ਇੱਕ ਰਸ ਚੂਸਕ ਕੀਟ ਛੇ, ਨਾ ਏਕਾ ਦੁਆਰਾ ਰਸ ਚੂਸਣ ਸੀ ਪਤਾ ਨ ਕਾ ਕਿਨਾਰਾ ਲਾਲ ਹੋ ਜਾਏ, ਸਾਥਜ ਇਹ ਪੌਦਾ ਨ ਕੀ ਬੜਵਾਰ ਰੋਕੀ ਦੇਜ। ਇਹਨਾਂ ਮੱਛਰ ਕਾ ਨਿਯੰਤਰਣ ਕਾ ਉਪਾਅ ਮ ਵੀ ਏਕਾ ਵਯਸਕ ਮਰੀ ਪਾਵਜ, ਏਕਾ ਸੀ ਏਕੋ ਪ੍ਰਕੋਪ ਹੋਣ ਪਰ ਇਹ ਮ ਵੀ 7 ਦਿਨ ਮ ਦਵਾ ਛਿੜਕਾਓ ਕਾ ਦੁਹਰਾਉਣੂ ਚਾਹੀਜੇ। ਇਨ੍ਹਾਂ ਹਰਾ ਮੱਛਰ ਕਾ ਨਿਦਾਨ ਕਾ ਲੈਣ ਉਲਾਲਾ, ਪ੍ਰੋਫੇਨੋਫਾਸ ਔਰ ਓਸੀ ਮੁੱਖ ਦਵਾ ਛੇ। ਕਿਸਾਨ ਭਾਈ ਹੁਣ ਇਹ ਤੋ ਹਮਨੇ 3-4 ਤਰ੍ਹਾਂ ਕਾ ਰਸ ਚੂਸਕ ਕੀਟ ਨ ਕੀ ਬਾਤ ਕਰੀ, ਔਰ ਇਨਕਾ ਇਲਾਵਾ ਸਬਜ਼ੀ ਫਸਲ ਕਾ ਇਲੀ ਵੀ ਪ੍ਰਭਾਵਿਤ ਕਰਜ, ਜੋ ਕਿ 2-3 ਪ੍ਰਕਾਰ ਕੇ ਹੋਜ, ਜੇਕਾ ਮਸੀ ਕੁਛ ਪੱਤੀ ਨ ਕਾਟਜ, ਕੁਛ ਫਲ ਨ ਅੰਦਰ ਛੇਦ ਕਰੀ ਦੇਜ, ਨ ਕੁਛ ਤਣਾ ਕਾ ਨੁਕਸਾਨ ਪਹੁੰਚਾਵਜ। ਇਨੀ ਇਲੀ ਨਾ ਕੋ ਪ੍ਰਕੋਪ ਹੋਣ ਪਰ ਜਲਦੀ ਸੀ ਇਨਕੋ ਨਿਯੰਤਰਣ ਕਰਨੂ ਚਾਹੀਜੇ, ਨਹੀਂ ਤੋ ਇਹ ਅਧਿਕ ਜਨਸੰਖਿਆ ਮੇ ਬੜੀ ਕ ਉਤਪਾਦਨ ਕਾ ਪ੍ਰਭਾਵਿਤ ਕਰਜ। ਇਨਕਾ ਨਿਯੰਤਰਣ ਕਾ ਲੈਣ ਪ੍ਰੋਫੇਨੋਫਾਸ, ਕਲੋਰੋਪਾਇਰਫਾਸ ਨ ਡੇਲੀਕੇਟ ਜਸੀ ਦਵਾ ਨੋ ਕੋ ਛਿੜਕਾਓ ਮੁੱਖ ਰੂਪ ਸੇ ਕਰਨੂ ਚਾਹੀਜੇ। ਹਰ 7ਵਾਂ ਦਿਨ ਇਨੀ ਦਵਾ ਕੋ ਪ੍ਰਯੋਗ ਕਰੀ ਕ ਇਨਕੀ ਬੜਵਾਰ ਕਾ ਰੋਕਿਓ ਜਾ ਸਕਜ। ਕਿਸਾਨ ਭਾਈ ਹੁਣ ਇਨਾ ਕੀਟ ਨ ਕਾ ਇਲਾਵਾ ਗਰਮੀ ਕੀ ਸਬਜ਼ੀ ਨ ਮੇ ਕੁਛ ਰੋਗ ਵੀ ਹੋਜ, ਜੇਕਾ ਮੇ ਅਗੇਤੀ ਔਰ ਪਛੇਤੀ ਝੁਲਸਾ ਰੋਗ ਪ੍ਰਮੁੱਖ ਰੂਪ ਸੇ ਹੋਜ। ਚੂੰਕਿ ਗਰਮੀ ਮ ਮਈ ਜੂਨ ਮ ਇਨੀ ਫਸਲ ਨ ਕਾ ਲਗਾਇਓ ਜਾ ਤੋ ਬਾਰਿਸ਼ ਹੋਣ ਸੀ ਇਨਾ ਰੋਗ ਕੀ ਸੰਭਾਵਨਾ ਬੜੀ ਜਾਏ। ਕਿਸਾਨ ਭਾਈ ਹੁਣ ਅਗੇਤੀ ਔਰ ਪਛੇਤੀ ਝੁਲਸਾ ਰੋਗ ਪੱਤੀ ਨ ਪਦਾਗ ਯਾ ਧੱਬਾ ਕਾ ਰੂਪ ਮ ਦਿਖਾਈ ਦੇਜ, ਜੇ ਕਾ ਮ ਅਗੇਤੀ ਝੁਲਸਾ ਰੋਗ ਮ ਪੱਤੀ ਨ ਕੀ ਸਤ ਪ ਗੋਲ ਗੋਲ ਦਾਗ ਬਣਜ, ਨ ਪਛੇਤੀ ਝੁਲਸਾ ਰੋਗ ਮ ਪੱਤੀ ਕਾ ਕਿਨਾਰਾ ਜਲੀ ਜਾਏ। ਇਹ ਰੋਗ ਪੌਦਾ ਨ ਕਾ ਪੂਰੀ ਤਰ੍ਹਾਂ ਸੇ ਖਰਾਬ ਕਰੀ ਦੇਜ। ਏਕਾਸੀ ਰੋਗ ਹੋਣ ਸੇ ਪਹਿਲਾਂ ਇੱਕੋ ਨਿਦਾਨ ਕਰਨੂ ਜ਼ਰੂਰੀ ਛੇ, ਤਾਕਿ ਇਹ ਸਬਜ਼ੀ ਫਸਲ ਪਰ ਨਹੀਂ ਆਵ। ਏਕਾ ਲੈਣ M45 ਦਵਾ ਕੋ ਛਿੜਕਾਓ ਰੋਗ ਆਉਣ ਸੀ ਪਹਿਲਾਂ ਕਰੀ ਦੇਣੂ ਚਾਹੀਜੇ, ਨਹੀਂ ਯਦਿ ਰੋਗ ਕੋ ਪ੍ਰਕੋਪ ਹੋਈ ਜਾਏ ਤੋ ਰੇਡੋਮਿਲ, ਕਾਪਰ ਔਰ ਇਕਵੇਸ਼ਨ ਜੈਸੀ ਮੁੱਖ ਦਵਾਨੋ ਕੋ ਛਿੜਕਾਓ ਆਪ ਕਰੀ ਸਕੋਜ, ਨਾ ਆਪਣੀ ਸਬਜ਼ੀ ਫਸਲ ਕ ਬਚੇ ਸਕੋਜ। ਤੋ ਕਿਸਾਨ ਭਾਈ ਹੁਣ ਆਜ ਕੀ ਕ੍ਰਸੀ ਚਰਚਾ ਮੇ ਬਸ ਇਤਰੋਜ, ਰਾਮ ਰਾਮ।
1: ਅਭੀ ਆਪ ਸੁਣ ਰਹੇ ਥੇ ਕ੍ਰਸੀ ਚਰਚਾ, ਆਜ ਕਾ ਵਿਸ਼ੇ ਥਾ ਜਾਇਜ਼ ਸਬਜ਼ੀ ਫਸਲੋਂ ਮੇ ਹੋਣੇ ਵਾਲੇ ਰੋਗ ਔਰ ਉਨਕੀ ਰੋਕਥਾਮ। ਵਾਚਕ ਸਵਰ ਨਿਰੂਪਮਾ ਮਿਸ਼ਰਾ ਕਾ ਥਾ। ਹਮ ਆਕਾਸ਼ਵਾਣੀ ਕੇ ਖੰਡਵਾ ਕੇਂਦਰ ਸੇ ਬੋਲ ਰਹੇ ਹੈਂ। ਲੀਜੇ ਪ੍ਰਸਤੁਤ ਹੈ ਕਾਰਯਕ੍ਰਮ ਵਿਵਰਣ।